ਨੀਤੂ ਜੱਟ ਨੂੰ ਪਸੰਦ ਹੋਗੀ, ਗਰਮੀ ਚ ਠੰਡ ਹੋਗੀ, ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋਗੀ, ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋਗੀ, ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋਗੀ।

0: next.
1: ਬੋਲਦੇ ਨੇ ਸਾਰੇ ਕੁੜੀ ਲੱਗਦੀ ਕਮਾਲ ਵੇ ਨੱਚ ਲੈ ਨੱਚ ਲੈ.
2: Coming up, it is the Popo song from Son of Sardar 2 and this one. Lela Olela from Kurbani, coming your way, keep it locked.